ਲਾਂਗੀ ਦਿਰੀ ਦੇਮੀ ਵੋੜੀ ਗਿੰਵਾ ਰਸ ਖਲਾਂਗੇ ਇਕ ਲਾਂਗੇ ਮੈਨੂੰ ਵੀ ਇਲਾਹ ਕੁਨਵੇ ਸਾਹਿਤਿਯ ਬੈ ਮੀਹੂੰ ਇਕ ਲਾਂਗੇ ਅਲਕੋਂ ਖਾਲਿਸ ਕੁਰਾ ਹਾਲ ਇਕ ਲਾਂਗੇ ਦੁਆ ਖੋਂ ਅਲਕੋਂ ਕੁਰਾਸ਼ੇ ਹਮਦ ਹੁਰੀ ਆਲਮ ਥੋ ਗਿਵਰੀ ਅੱਲਾਹ ਸ਼ੇ।

0: Shakir, hát dövedje, mi lehet?
1: Lava, doszkola, vagy hifatta, tehát a csártó, komisz befelok, hama, tankola gajávát, hogy kóstkor vala, vagy mi lehet?
0: Lava, vagy, de akkor a bomba, mi hama, hogy hunterig, kame inge, tehát mihing, levege, hifatta, de nézem, hogy hunterig, mazsek, katotta. Eh, mi hama, lava, vagy, de akkor leve, nád inge, tehát inge, leve, adó, adó, fú, hinu, vagy, bárgóni, tehát.
1: ਹਲੋ ਮੌਦੋ ਗਾ ਫਹੁ ਬੈ ਵਜੇ ਕ ਗੋਲਾ ਦੇ ਮਸੇ ਕੋਰਨੇ ਫੁਦੁਨ ਤਰ ਦਿਲੋ ਮਕਾ ਦਿਵੀ ਜ਼ਵਾਨ ਨ ਬੇਨ ਵਾ ਕੰਕ ਮੇ ਕੋ ਬਹੀਏ ਮਿਹਾਰ ਹਬੇਫ ਨ ਵਾ ਦਾ ਕਾ ਦੇ ਜਿਤੋ ਹਬੇਫ ਨ ਵਾ ਦਾ ਕਾ ਦੇ ਜੇ ਵਰਗ ਗਨ ਖਿਆਲ ਤਾਂ ਹਲੋ ਮੈਨ ਨ ਲਿਬਿਕ ਗਜ ਗੇ ਤੋ ਹਲੋ ਮੈਂ ਇਮ ਫਰਤਾ ਵਾ ਦਾ ਕਾਲੀ ਸਫਤ ਸਫਤ ਵਿਦਾਲ ਵੇ ਗੇ ਤੋ ਮੁਰਾਲੀ ਬਾਂ ਵੀ ਗੇ ਤੋ ਇਹ ਹਮ ਬਰ ਮੁਹਿਮ ਕ ਮੇ ਕੇ ਦੇ ਮੁਰਾਲੀ ਵੂ ਮੁਗਾ ਤਰਬੀਅਤ ਵਰ ਮੁਹਿਮ ਦਵਰ ਨ ਅਦਾ ਕੁਰਾ ਕ ਮ ਤਰਬੀਅਤ ਇਹ ਦਿਨ ਤਾਂ ਕੋਲ ਲਾਇਰਮ ਫੈਸ਼ਨ ਆਲੋ ਮੈਨ ਲਿਬੇਂ ਜੇ ਕਮੇ ਤੋ ਕੋ ਮੇ ਕਵਸ ਦੈਂ ਇਸਕੰਦੇ ਕੰਤਤ ਤੋ ਤਰੇ ਇਹ ਤਰਤੀਬ ਗ ਤਰੇ ਗੇ ਤੋ ਮੀ ਫੁਦਨ ਤਰੇ ਕਮ ਵਿਸ ਲਾਸ਼ੇ ਫੁਦਨ ਤਰੇ ਕਮ ਕੀ ਵਿਸ ਤਿਮਨ ਇਸਕੰਦੇ ਕਮੇ ਕੇ ਤਿਮਨ ਬੇਨ ਮੇ ਫੁਦਨ ਤਰੇ ਤੇ ਗੁਲੋ ਮੈਂ ਉਲੇ ਖਰਵ ਤਕ ਬਾਲਨ ਜੇ ਨੇ ਗੇ ਤੋ ਪਲੇਨ ਤਕ ਹਦਾ ਦਾਸ਼ ਇਤ ਪਲੇਨ ਤੰ ਹਦਾ ਗੇ ਹਾਸਿਲ ਕੁਰਮ ਬੇਨ ਵਾ ਕੰ ਕੰ ਇਗੀ ਗੰ ਇਕ ਕੰ ਕੰ ਹਾਸਿਲ ਕੁਰਮ ਮਸੇ ਕੁਰਾਸ਼ ਇਤ ਹਲੋ ਮੈਂ ਦੇ ਬਾਹਰ ਦੇ ਕਾਲਿੰਗ ਹਲੋ ਮੈਂ ਖਾਸ ਮਹਿਮਾਨ ਡਾਕਟਰ ਇਨਾਜ਼ ਆਇਗਾ ਡਾਕਟਰ ਇਨਾਜ਼ ਹਮ ਵਰਸਾਫ ਕੋਮ ਵਿਦਾਰੋ ਮੇ ਹਾ ਪੁਆਇੰਟ ਦੇ ਹਾਨੋ ਗੁਤਾ ਗੇ ਤੇਰੇ ਇਤਰੋ ਕੰ ਕੰ ਫਾਹਾ ਕੋਰੇ ਵੀ ਇਹ ਤੇਰੇ ਗਾ ਮੇ ਰੰਗਲੋ ਵਿਸ਼ਨੂ ਮੈਂ ਹੁੰਨਨ ਚੇਨ ਕਮ ਗੇ ਤਾ ਮਾਈਂਡ ਸੈਟ ਗੋ ਵਾਹ ਫਾਹ ਕੋਰੇ ਵੀ ਦੇ ਆਗੋ ਹੋਰੀ ਹੁਣਰ ਤਾ ਦਸ ਕੋਰ ਮੋ ਗੋ ਮੇ ਕੁਮ ਵਾਹ ਫਾਹ ਕੋਰੇ ਵੀ ਹੁਲੋ ਮੰ ਦਾ ਫਰਸੋ ਤਾ ਰਾਜ੍ਯ ਰਾਜ੍ਯ ਬੇਰੋ ਇਕ ਕੰ ਦੇ ਨੇ ਗਾ ਤੋ ਮੋ ਗੇ ਮੋਹਿਮ ਮੁ ਕੰ ਇਕ ਕੰ ਮੁ ਤੇਰੇ ਵਣ ਮੋ ਗੋ ਮੋਹਿਮ ਕੰ ਫਾਹ ਕੋਰੇ ਵੀ ਦੇ ਅਖਲਾਗ ਗੇ ਤਾ ਮਸਕ ਤੋ ਅਖਲਾਗ ਜ਼ਿੰਮਾਦਾਰ ਵੋ ਫਾਹ ਕੋਰੇ ਵੀ ਦੇ ਉਫਦ ਤੁਨ ਤੇਰੇ ਕੰ ਗੇਨਾ ਮਸੇ ਕੁਰ ਮੋ ਵਾਹ ਕਸ ਫਾਹ ਕੋਰੇ ਵੀ ਕੋ ਮੇ ਦੁਹਾ ਕੀ ਕੋਮਸ ਕਮੇ ਉਂਗੇਨੇ ਦਸ ਕੋਰਾ ਦੁਹਾ ਕੰ ਹੇ ਦਮੋਗੇ ਮੁਹਿਮ ਕਮ ਵਾਹਕ ਸਫਾਹ ਕੋਰ ਵੀ ਦਤ
0: ਆ ਤੇ ਮੇ ਦਿਸ ਫਸ ਮਸੇ ਕੇ ਫੇਸ਼ਿਦਾਨ ਆ ਦੁਹਾ ਕ ਮਿਹਾਰ ਅਲਗਮੇ ਕੋਰ ਮਤ ਲੈ ਕੋਰੀ ਮੇ ਦਾਰੀ ਫਾਹ ਬੈਵਰੀ ਮਿਹਾਰ ਅਲਗਮੇ ਵਾਹਕ ਦਾ ਕਲਾ ਮੀ ਯੂਸੁਫ ਅਸਲਾਮ ਅਲੈਕੁਮ ਯੂਸੁਫ
2: ਵਾਲੇਕੁਮ ਸਲਾਮ ਤੁਲਾਹ ਬਰਕਾਤੁ
0: ਆ ਯੂਸੁਫ ਫਰ ਬਾਜ ਹੈ ਨ ਕੇ ਦੇਂਗੇ ਤੋ
2: ਆ ਸ਼ੁਕਰੀਆ
0: ਕੋਨ ਕਮੇ ਗਤ ਤੇ ਉਲੋ ਵਰੀ ਮਿਹਾਰ
2: ಗೌಮಾಗಕ್ಕೆ ಹೊಳೆ ಬಿಹಕು ನೀ ವರ ಹಿತಾಮರ ಕಲತೋದ ಕುರಿಯ ಎಮೆ ರಾಜ್ಯಕ ಜುವಾನ ಸಮಯ ಕಚ್ಚಿ ಕಬೆ ಗೌಮ ಕೊಳೆ ಜಹ ಜುವಾನ ಕುಸತೆ ಹೊಳೆ ಸರ್ಕಾರ ತೋ ಏಹ ಮೀತಿ ಬಲಾಗಿನ ಬಿಜಿ ರಾಜ್ಯ ರೈಯ ತೋ ದಿ ಎಮ್ಮೆ ಕಚ್ಚಿ ಕನ್ನ ಕಿನತೋ ಗೌಮ ಗೌಮ ಕ ಹಿದಿಗ ಜುವಾನ ಕುರಿಯಂತ ಕ ಗೋದಾನಿ ಅಲಮಣ ಮೇ ಎಮ್ಮೆ ಸೆ ಬಡಿ ವೆ ತೋ ಮೀ ವೆ ಅಡತಕ ಮೀ ವಾನ ವಾಗ ತ ನೇಗ ಜುವಾನ ಹುನ್ನ ಅಲಮಣ ಬರ ಹಿತಾಮ ಕ ಜುವಾನ ಮೇ ತೋ ಮೀ ಸಾವ ದಾಮ ಜೋ ಕಿ ದೇ ವೆ ತೋ ದೇ ರಾಜ್ಯ ಮೀ ಕೊಂಬೆ ತೋ ನೇಗ ದಿಮ್ಮಾನ ಗಾನಿ ಮೇ ವಿವಾಹಕರು ದಕ್ಕದ ಕೊಮೆ ದಕ್ಕರಿ ಕೊಮೆ ಸಾಕು ತಗೊಂಡಿಯ ವಾಹಕದ ಮೇಲೆ ದಕ್ಕರಿ ಏನ್ ಎನ್ನೋ ಬಾಮಿ ಗೌಮೆ ಗೌಮ ಕಹಿದಾರಿ ದುವಾರ ನಗತೋ ಅಳಮೆ ಏನ್ ನೋ ಕಮ್ಮಿ ಕಿರುತ್ತ ಗೌಮೆ ಗೌಮ ಕಬಾಣಿ ಏವ ಅಳಗುಡ ಫೆನ್ನಲಿ ಫೋಟೋ ದಕ್ಕ ಬರ ಕೆಫೆ ಕಬರ ದೇವಿ ಹಿಂದೆ ಎ ಬಿ ಎಸ್ ದುಂಫತ್ ಇಷ್ಟ ಮಾಡ ಕುರಾ ಅದ್ದು ಬರ ಆಯ್ತಾ ಕುರಾ ತಡದಿ ಏವ ಕೀನ ದುವಾರ ದುವಾರ ಕಬಾಣಿ ಕಿ ಏವ ವಿವಾಹಕದ ಏನ್ ದಕ್ಕರಿ ಕಿರುತ್ತೋ ಏಕಂ ದೇವಿಗೆ ದಾನಿ ಕಿ
1: ಯೂಸುಫ್ ದೆನ್ ಮೇಗಣತ ಇತಿಫಾಹ ಕೊರವಣಿ ಮಿ ಅಖ್ಲಾಗ್ ವಹದ ತಮಸಕ್ಕತು ಅಖ್ಲಾಗ್ ರಂಗಳ ವಾಂಗ ಬಿಜೆ ಫುದುನ್ ತರಿ ದಿಲಿ ಉಳು
2: ಅಖ್ಲಾಗ್ ರಂಗಳ ವಾಂಗ ಜೆ ಅಖ್ಲಾಗ್ ರಂಗಳ ವೇರಿ ಜುವಾನುನ ಮೈಂಡ್ ಸೈಮ್ ಸಮ ಕಿತ್ತಕ ಬರಂ ಮಸಕ್ಕ ಕೊರೆ ಅಖ್ಲಾಗ್ ರಂಗಳ ಕುರಂ ಮಿಗೆ ಬೇಕ ವೈಕ ಮೇ ಫೆನ್ನ ಕನ್ನೆ ದು ಫೆನ್ನಲ್ ಸೇಹ ಬಿಮಾ ಕೈನ ವಾನ ದೇ ಮಿ ಗತ ಕಿ ಮೈಂಡ್ ಬೆನ ಕಿಗದು
1: ಆದೆ ಕೊರೆ ಗಂದು
2: ಸೇಹ ಬಿಮಾ ವೈಕ ತ್ರೇ ಮಿಯರ ಜುವಾನುನ ಗಿರಫಾರ್ ಬನ್ನನೆ ಮಧ್ಯಾಗೆ ಹೀತರ್ಕ ಮಾ ವಡುವೆ ಗೋ ಸರ್ ಫೋನ್ ಹತರ ದ ಫೋನ್ ಕುಡಂ ದಿದಾನೆ ದೇ ಸಿಗರೆಟ್ ತುಂ ಗೆ ಸಿಗರೆಟ್ ಬೋಂ ದಿದಾನೆ ਤੇ ਮਿਹਮ ਵੀ ਮਕੀਨਾ ਜਵਾਨ ਨਾ ਜਵਾਨ ਕਾ ਬੇਵੇ ਨਿਕ ਇਹ ਮ ਜਵਾਨ ਦੁਨੀਆ ਕੇ ਹੈ ਕਾਮ ਕੋ ਮਸੇ ਕੁਰਾ ਮੇ ਬੇ ਬਾਵਰ ਮੇਰੇ ਕੋ ਰਾਜੇ ਕਰੇ ਮਸੇ ਕਤ ਕੁਰਾ ਕੋ ਮੇ ਹੈ ਕੋ ਸੁਣ ਪੈਨੇ ਇੱਕ ਆ ਦੁਨੀਆ ਕਾ ਪਿਆ ਦੇ ਰਾਜੇ ਕਾ ਆਬਾ ਦੇ ਬਰੇ ਮੇ ਬੇਰ ਮੇ ਆਬਾ ਦੇ ਗਿਰਾ ਇਹ ਕਿਨੇ ਤੋ ਨਿਕ ਇਹ ਮਨੇ ਜਵਾਨ ਮਸੇ ਕਤ ਰੇ ਕੁਰਾ ਬੇਰ ਨੁਆ ਨਿਕ ਇਹ ਮ ਕਿਨੇ ਤੋ ਕਾਮ ਕਾ ਬੇ ਨਿਕ ਇਹ ਦੁਨੀਆ ਕਾ ਨੁਦਾ ਮੇ ਗਾਮ ਨੇ ਤਨ ਬੀ ਰਾਜੇ ਕਾ ਰਾਜੇ ਤੋ ਬਸ ਇਹ ਕਰ ਗਾਮ ਕਾ ਬੇ ਨੇ ਜਵਾਨ ਨਾ ਇਹ ਦੇ ਦੇ ਨਿਸ ਇਹ ਮ ਇਹ ਵਰ ਕਿਤਾਬ ਹੋਰ ਕਮ ਨਹੀਂ ਕਿ ಇದರ ಬ್ಯಾಂಕ್ ಬ್ಯಾಂಕ್ ಮಸ್ತೆ ಕುಡಿಯ ಕಿ ಕುರಾಣಿ ಸರ್ಕಾರ ನಗಳು ಸರ್ಕಾರ ಬರ ಮಸ್ತೆ ಕುರೆ ಗಾಮಕ ಗಾಮಕ ಹದಾದೆ ಉದವಾಣ ಬರ ದಿನ ಪ್ರಸುತ್ತ ಹೊಳವಾಲೆ ಹೀಗೆ ದಕ್ಕಿ ಬಾ ಕಡಿವೇನು ಏಮ ಏಚ್ ಅಡುಡಿ ಬೇ ಮಿಹ ಕೊಡುವ ಉದವಾಣ ಕಬಿಸ್ ಮುಸ್ಕುಳಿಯ ಕಬಿಸ್
0: ಜುವಾಂಗ್ ಉಮರಂಗ್ ಅಳಯಂಗ್ ಅಣ್ಣೇರು ಎಕುದಿನ ಬುಡದೇನ್ ಜೆಹೆ ವಿಸ್ನಾದೇನ್ ಜೆಹೆ ಕಂತ ತೆಕೆಸ್ ಎಬ ಹುಟ್ಟೆ ಎಕುದಿನಕ್ಕೆ ಜಿಮ್ಮಾದಾರ್ ಬಯಕಂಗ್ ಹದ ಗೇ ತೆರೇಂ ಫಶಾಶೆ ಎ ಹಿಸಾಬು ಎಕುದಿನ್ ಇರಾದ್ ಕವ್ಯ ರಂಗಳು ಜುವಾಣು ತಕ್ಕ ವೇದಾನೆ ಕೌಮ ಫ್ಯಾದಾ ಹುರಿ ಬೇನು ತೆರಿ ಜುವಾಣು ನ ಪಾಣೆ ಎಮ್ಮಿ ವಾಹಕ ತಕ್ಕಾಕಿ ಅಲ್ಗುಮೆ ಮೌದು ಕುರುಕೊಲ್ಲಾಫ ಪ್ರೋಗ್ರಾಮ್ಗೆ ಕುಡಿಯಂ ಹುಡಿ ಬ್ಯಾತಕಾಕಿ ಕುಡಿರು ಕೊಳಿತೆರೆ ಬದ್ದ ಕೊಲ್ಲ

0: ਕਿਕਨ ਹਿੱਸਾ ਸੀ ਕੌਂਗੇ ਰੋਕ ਇਹ ਹਮ ਹੋ ਗਏ ਨਾ ਦੋ ਕੋਲ ਲਾਫਾ ਦੀ ਦੋਸ ਆਲੇ ਹਾਂਦਾ ਨਿਤੁਣੀ ਤਾਂ ਇਹ ਰੁ ਖੈਰ ਇਹ ਮੰਮੇ ਇੰਤੀ ਹੈ ਬੇਨੂ ਵੇ ਇਹ ਦੋ ਹਿੱਸਾ ਤਾਂ ਕੋਪਾ
1: ਇਹ ਦੋਸ ਮਾਜ਼ੀ ਵੀ ਗੋਸ ਫੇ
0: ਇਹ ਵੀ ਮੈਂ
1: ਇਹਨੇ ਗੇਲੂ ਨੂੰ ਮੰਮਾ ਗੇ ਲੋਬੀ ਦੇ ਆਰ ਮਿਹਾਰ ਮੇਰੇ ਆ ਹੈ
0: ਨੋ ਖੈਰਾ ਆਲਿਆ ਬੇਨ ਮੈਂ ਨਵਾਣ ਮਿਹਾਰੋ ਇਹਨੇ ਮੰਮੇ ਕੀ ਵਿਸ ਬੱਪੇ ਕੀ ਵਿਸ ਆਹਰੇ ਖੈਰਾ ਇਹ ਵਰੋਂ ਫੁਦੇ ਆਲਿਆ ਦੇ ਆਹਰ ਮੰਗੇ ਦੇ ਰੋਲ ਦੁਰਦ ਦੇ ਆਲਿਆ
1: ਦੁਰ ਗਹਿਣ ਵਾਰਾ ਤੂ ਹੋ ਰਿਹਾ ਵਿੱਚ
0: ਅਤੀ ਸੂਰੇ ਪਾ
1: ਦੇਂ ਨੋ ਨਾਣ ਇਹ ਤਾਂ ਹਿਤਾਮਤ ਕੇ ਵਿਸਾਰੇ ਤਾਂ ਹਮ ਕੋਫੀ ਮੇ ਹਰ ਦਿਨ ਬੇਣ ਵਣੀ ਹਰ ਗੇ ਤਾਰੀ ਫੁਲ
0: ਕੋਂ ਹੀ ਤਾਂ ਮੈਂ ਤਾਂ ਮਲ ਕਰੀ
1: ਆਹਨ ਕੇ ਨੇ ਗੇ ਮੰਮਾ ਏ ਹਰ ਗੇ ਤਾਰੀ ਫੁਲ ਆਈ ਕੀ ਉਫਲ ਗੁਲੇ ਸ਼ੇ ਹਰ ਹਰ ਬੇਣ ਮੇ
0: ਖੈਰੇ ਦੁਰ ਦੇ
1: ਨੂ ਦਾਣ
0: ਹਰ ਮੇ ਹਯਾਤ ਮਸ ਦੁਰ ਦੇ ਖੈਰੇ ਕਿ ਹਮ ਇਕ ਨੇ ਹਰ ਗੇ ਦਾਰੀ ਆਹਨ ਹਰ ਗੇ ਦਾਰੀ ਫੁਲ ਆ ਬਹਿ ਕਰਾਂ ਹਿਤਵ ਵਿਸ ਨਾਰ ਵਾਤੇ ਆ ਲਿਆ
1: ਰੁਜ਼ਾਮਾ ਤੇ ਬੀਰਤੀ ਗਤੀ ਆਹਰ ਨੂਲ ਮੇ ਰੁਜ਼ਾਮਾ ਖੈਰੇ ਦੁਰ ਕਰੋ ਆਕਾ ਰੁਜ਼ਾਮ ਆਇਕੀਗ ਰੁਜ਼ਾਮ ਕੈਰੀਗ ਕੈਰਾ ਹੁਣਾਣ
0: ਨਵਾਣੇ ਤੇ ਕਮੇ ਨਵਾਣੇ ਤੇ ਕਮੇ
1: ਆ ਅਡੋ ਹਾ ਬਲਾ ਆਂ ਨਕਵਾ ਕਡੋ ਹਾ ਬਲਾ ਇਕਮ ਕੈਰਾ ਇੰਗੇ ਜਿੰਦੋ ਸੁਨਾਈ ਕੈਰਾਗ ਮੰਮਾ ਨੂੰ ਕਾ ਕੈਰਾਗ ਮੰਮੇ ਕੀ ਹਰਿੰਕ ਨੂੰ ਤਾ
0: ਇੰਗੇ ਨੇ ਵਰੰ ਅਭਾ ਕੈਰਾ ਇਕ ਇੰਗੇ ਨੇ ਵਰੰ ਅਭਾ ਇੰਗੇ ਨੇ ਕੈਰਾ
1: ਰੁਜ਼ਾਮ ਆਰ ਘਾਇਆ ਤਕੇ ਬਾਕੀ ਦੋਸਤ ਦਿਨ ਹਰੇ ਉਲੇ ਬੇਣ ਵਣੀ ਖੈਰਾਇਆ ਇਕੋਗਾ
0: ਕੁਰਿੰ ਬਸ ਉਲੂੰ ਗੋਤਾ ਉਲੇ ਬਦਾ ਖੈਰਾਇਆ ਕੇ ਨੋਣਾ ਸੋਲੇ ਬੇਣੇ ਨੋ
1: ਨੋ ਨੋ ਨੋ ਮਿਹਾਰ ਦੇਨ ਨੂਲੇ ਬੇਣੇ ਆਣੀਗੇ ਰੁਜ਼ਾਮ ਇਸ ਅਸਤ ਬੇਣ ਵਾਣੀ ਕੋ ਇਕ ਕੀਵੀ ਇਹ ਬੇਣ ਵਾਣ ਗੋਤ ਕੀ ਤੇਵੀਰ ਕੋਂ ਮਹਿੰ ਰੁਜ਼ਾਮ ਕੀ ਕੋ ਰੰਗ ਇਕ ਮ ਹੁਰਸਲਨ ਤੇ ਉਲੇ ਨੇ
0: ਇਕ ਮ ਹੁਰਸਲੇ ਹਮ ਆਲਿਆ ਅਮਿਲਿਆ ਆਣੇ ਨੋਣੇ ਹੁਰਸਲੇ ਕੀ
1: ਏ ਰੇਨ ਮੈਂ ਹੋਰੇ ਹਾਂ ਤੂੰ ਰੋਜ਼ਾਮ ਇੰਤਜ਼ਾਰ ਕਰਮ ਤਿਤੀ ਆਈ ਆਣ ਕ ਨੂੰ ਤਾਂ ਦਿਨ ਹਰੇ ਗੇ ਬੁਰੀ ਆਮ ਮਾਣੂ ਕਮ ਕੀ ਵਤੀ ਹਾ ਦਿਨ
0: ਹਰੇ ਇੰਤਜ਼ਾਰ ਨੋਕਰ ਨਾਲ ਦੇ ਆਇਕਾ
1: ਮੀਹ ਖਾਣੀ ਦੇ ਤੇਲਨੀ ਆਣ ਟਕ ਨੂੰ ਤਾਂ ਅਸ਼ਾ ਇੰਗੇ ਬੁਣਨ ਤਾਂ ਆਹਰ ਬੇਣ ਵਣੀ ਆਲੂ ਖੈਰਾਇਆ ਰੋਜ਼ਾਮਾ ਅਤਿ ਆਲਿਆ ਆਲੂ ਇਨ ਆਈ ਲੈ ਕੇ ਗੋਤਕ ਤੇ ਰੋਲੇ
0: ਆਲਿਆ ਮੋਯਵੀਤ
1: ਕਿਨੇਵੀ
0: ਨੁਆਣ ਤੇ ਕਮੇ
1: ਵਾਣ
0: ਦੁਹਾ ਕੁਸ ਨੁਆਣ ਤੇ ਕਮੇ
1: ਵਾਣ ਬਲਾ ਖਾਇਰਾ ਵਿਸ ਪੇਣ ਵਾਣ ਮੀ ਗੋਤੇ
0: ਨੁਆਣ ਤੇ ਗੋਤੇ
1: ਬੇਣ ਨੂਣੀ ਕੇ ਵਿਸਨਾ ਦਾ ਤਿੰਗੇ ਇਹ ਨੂਣ ਮ ਰੁਜ਼ਾ ਮ ਖਾਇਰਾ ਵਕਿੰ ਦੀ ਰੋਲੇ ਜੋ ਮ ਕੀ ਵਿਸ ਮ ਮਰ ਗੈ ਕਮੇ ਕੇ ਇੰਗੇ ਵਿਸਨਾ ਦਾ ਚ ਗੋਸਤੀ ਮੀ ਹਾਰ
0: ਆਲਿਆ
2: ಆಸಸ್ ಬುಣಂತ ಏನು ಉಳು ನಿಮ್ಮ ಜೇ ಕುರ ಮಿಹಾರು ನಾಳೆ ಜೇ ಕೊಡೆ ಎ ಸೈಪುಳೆನಿ ಮಮ್ಮಿ ಕಾಕ ನೀಗಿಗೆನೆ
3: ತೆಂತಿ ಹುರಿ ಹಾ ಸಗರಾತ ನುಜಹ ತಿ ವಾ ಗೊಯ್ ಸೈಫ ಕ್ಯಾ ದೆ ಮಿಯನು ಏರುನ್ ತಿ ಕೋಳು ಮಂ ಹಲ್ಲಲ್ಲಿ ಬಿದಾಣಿ ಹೆ ಮಷನ್ ಹೀವನಿ
2: ಓಳೆ ನುಪುಣಾನ ಮಾದಿ ಹೆಂ ಬುಣೆ ಫಿಯ ಏನ ಮಾ ಫೋಣೆ ಮಾಣೆ ಸುನಾಂಗ್ ಅದಿ ಏನಗ ಫೋಣೆ ಕ ನೀಂಗೆ ತಿ ಹೆಂ ತಿಬುಣನಿ ದೆನ್ ತಿಯೇ ನೂನೆ ಕೋಂ ಇರ ತುಮಿ ಹರ್ ಮೇರಿ ಕುರಣಿ
3: ದೆಹಮ ವರ ಅವಹ
2: ಹಿಮ್ಮೆ ಫೋನ್ ಕಮನ ಬೇನು ಬಾಗೆ ವೀನು ಆನೆಸ್ ತಿಹಿಂ ಮಾಣೆ ನಮದು ನೀಗಿ ಹುಟ್ಟ ಎ ಸೈಪು ಎಸ್ ಏನೆ ಆ ಮೇರಿ ಕುರಂ ಬುಣಾಣವದು
3: ನೀಗೇನು ತಿಹಿ ನುವಾಣಿಕ ಮೆವೆಸ್
2: ತೆಂಗೆ ಹೆ ನುಯಸ್ ಆರಿಂಗೆ ರಾಹು ಮೆತ್ತರಿಯ ಉಪಾವಿಮ ಆರ್ ಮೇರಿ ವರ ಉಪದೊನ್ನೆ ಹಾದ ದುಹೆ ವೆಜ್ಜೆ ಹಿತತ್ತ ಅದಕ್ಕೊ ದೆರವೆಗೆ ಉಳೇತ ಏ ತಿಂಬುಳಿಬ ರುಜಾಮ್ ತಾಮದಿಯೇ ಸುನಾಗೆ ಫ್ಯಾಮಿಲಿ ಮಿ ಹುಂಗಾತ ಹಾತ ಕಪೂನು ಕೊರೆವೆ ಒಪ್ಪಿಗೆಗಳೇ ರೇಹಾ ಸೀರಿಯಸ್ ಫುನ್ನಣಿ ಎಸ್ ಮಿಬುಡಿ ಮಜಾವಾಣೆ ಸಮಾಸ ಕುರಾಣೆ ಏಕ ಮಂಗಿಂಗು ದಿನವರ ಎಹತಿರಾಮ್ ಕುರಾಣೆ ದಿನ್ ಹಿಯಾಲವ್ವೆಸ್ ಗೆನ್ನ ಉಂದಗು ರುಜಾಮ್ ಸುನಾಗೆ ಫೆಮಿಲಿ ಮಿಹುಂಗಾತ ಬೆಡಿ ಕುರಂ ಉದ್ದ ಹೋದ ದೇಯ್ಯ ಬುಣಿ ನೂಂತ
3: ಆರೆನವಸ್ ಕುಡ ಕುಫರ ತಮ ಗಬುಲ್ ಕುರಂ ಉಂದ ಗೋವಿ ಎಹಾ ಅವಹಂ ಏನ ಹಿಂ ಉಳುನೇಮ ಏಕಂ ದೆನ್ ಹಗೀಗತ್ ಕಿಯೇಯಿ
2: ಎಹೆ ಮೇನ ವರ ಕುಲಿಸುರೆಸ್ ಸುನಾದಿ ಕೆ ಲೋಬಿ ವನಿಯೆ ಎಹೆಮಿ ವಾವಸ್ ಕುರಂ ಏನೆ ಬೇನು ವಿದೋ
3: ಮಾ ವೇದಾನೆ ದೆನ್ ವರ ಉಫಾವೆ ಫಮಿಹಾ
2: ತಿಕಂ ಎಬ ಇಂಗೆ ಅಬದು ತಿಹುನನಿ ಹಿನಿಯಾಸಿಯ
3: ಫರೋವಸ್ ಬೇನು ವಾಗೋತ ಕಂತವಿ ಮಹರೆ ಹಾದ ಉಫಾವಾಣಿ
2: ದೇಕ ಮೇರಿ ಕುರಿಯಸ್ ಅಹರ್ಮಿಂಗೆ ಮಿ ಗ್ಯಾಕಮ ಬದಲ್ ಗೆನಿಸ್ಕೆ ನುವಾಣಿಂಗೆ ಅಶಂ ಈವನೆ ಹಮ್ಮಿ ಸುನಾ ಬದಲ್ ವಿದಾನೆ
3: ಕೀವೆ ಕೀವೆ ಆಹಾರಂ ಬದಲವಾಂಬಿ ಆನೆಂಗೆ ಮಗೆ ರಹಮೆ ತೆರಿಯಾವಿಸ್ ವಾರ ಮುಹಿಮ್ಮುಕ ಆರೆಂಗೆ ಹಯಾತು ಗೋಳೆ ಮೀಹುಗೆ ತಿರೆಂ ಫರುವ ಕೀ ಹಮ ಮಶ ವಾರ ಮುಹಿಮು ಮಿಹೆ
2: ತಿಕ್ಕಮೆನ್ನೇಗ ಮಶಕ ಮಜೇನೆ ಯಾವುದು ದಿಮಾನುವೆಗೆ ಗುಳಾ ಮೆಸೇಜ್ ಕೊಂಗ್ ಹಳೆಯಲ್ಲವ ಹೋದಂದ ಹೋದಂದಾಂಜೆ ನಿರುಜಾಮ್ಗೆ ಅತ್ತೆ
3: ಏ ದೆಂ ಕೈರಾ ಗೋಯಾಗೆ ಉಳಿಯತಿದೋ
2: ತೀಯದಿ ಕೈರಾ ಎಕನೆ ಗೋಯಾಂಗ್ ಉಳಿತಿವ ಅವರು ಅತಿ ರುಜಾಮ ದೆಮೆ ಗೋಯಾಂಗ್ ಉಳಿಂ ಫೆಶಿಮ ಕಿಹಾವರೆ ಬಾಣೆ ವಿಸ್ತಾವ
3: ದೆಂ ಫಾರು ತೆಹೆ ನುವಿಸ್ ನಬಲ ಏನೆ ನುವಾಣಿಯೇ
2: ಎಹೆಂ ಕಮ ಮಿ ಬಲಾನೆ ಬಲಾಣ ಮೆ ನೀಮುಡಿ ಅಣ್ಣಾಡ ಹಮ ಉದೋ ಕುರ